ਅੱਛਾ ਜੀ ਨੂੰ ਮੌਸਮ ਸਰੰਗੇ ਦੇ ਤਾਸ ਜੀ ਮੌਸਮ ਦਰ ਤਾਂ ਸਰੰਗੇ ਦੇ ਓ ਆਇ ਅਵਰ ਯਸ ਦਾ ਅਸ਼ੀਨ ਅਸਮਾਨ ਦੇ ਬਾਰਾਨ ਦੇ ਨੋ ਦਬਰਤ ਤਾਸ ਆਏ ਜ਼ਿਕਰ ਚਦਾ ਹੁਮਾ ਦਬਤ ਨਿਸ਼ਤਾ ਖਾ ਨੋ ਉਸ ਫਿਲਹਾਲ ਚੁੰਕਿ ਦਵਾਨੇ ਦੇ ਟਾਂਗ ਮੌਸਮ ਅਗਬਾ ਮਾ ਤਾਸ ਆਏ

ਹੋਗੇ ਜੀ ਦਾ ਬਸਿਨ ਛਪੀ ਮੂਰ ਨੇ ਤਕਾ ਕਾਸੇ ਅਥਰ ਬੁਰਾ ਲਾਸੇ ਰਾਨਾ ਖੋਸੇ ਬਿਲਕੁਲ ਜੀ ਸੋ ਨੋ ਟੈਨਸ਼ਨ ਦਰ ਕਵਲੇ ਸ਼ਮਾ ਖਸੀ ਕਾ ਨੋ ਟੈਨਸ਼ਨ ਵਾੜੇ ਨੋ ਟੈਨਸ਼ਨ ਦਰ ਕਵਲੇ ਸ਼ਮਾ ਇਸਤੇ ਵਾਲੇ ਖਸੀ ਬੈ ਜਾਣਾ ਚਿਰੀ ਯਾ ਸ਼ਾਦੀ ਪ੍ਰੋਗਰਾਮ ਸੇ ਸ਼ੁਰੂ ਕੇ ਅੱਛਾ ਸੇ ਸ਼ਾਦਾ ਸ਼ਾ ਸ਼ਾਦਾ ਸੇ ਅੱਛਾ ਹਾਏ ਮੋ